0: ਨਿਗਾਹਾਂ ਕਾਤਲ ਨੇ ਦਿਲਾਂ ਨੂੰ ਠੱਗਦੇ ਆਂ ਸਾਡਾ ਦਿਨ ਵਿੱਚ ਨਾਮ ਬੋਲੇ ਰਾਤਾਂ ਨੂੰ ਜਗਦੇ ਆਂ ਕੋਈ ਕਿੱਥੇ ਮਾਰ ਕਰੂ ਭੇਤੀ ਰਗ ਰਗਦੇ ਆਂ ਉਹ ਤੇਰੀ ਜਿੱਥੇ ਸੋਚ ਮੁੱਕੇ ਆ ਅਸੀਂ ਸੋਚਣ ਲੱਗਦੇ ਆਂ
1: सिद्धू मूसेवाला माजी यहाँ लगा सिद्धू मूसेवाला ऑन टॉप। हाँ जी बिल्कुल, मैं दो हवाला कबीर FM 107 पे अपना भी इंट्रो चलाते हैं भाई, बहुत टाइम से नहीं चलाया। ये लो।